ਬਾਹਾਂ ਚ ਸੋਹਣੀਆਂ ਸੌਂ ਤੇਰੇ ਪਿਆਰ ਦੀ ਚੱਕੀ ਹੋਈ ਹੈ ਤੂੰ ਮੁੰਡੇ ਤੇ ਕੇਸ ਕਰਾਏਂਗੀ ਕਿੱਦਾਂ ਗੱਲਾਂ ਕਰਦੀ ਹੈ ਯਾਰ ਪਿਆਰ ਮੇਂ ਜੀਣਾ ਹੋਤਾ ਹੈ ਡਾਰਲਿੰਗ ਮਰਨਾ ਥੋੜੀ ਹੋਤਾ ਹੈ ਮੈਂ ਕਿਹਾ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ

0: ਹੋ ਕਿਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਔਰ ਅਬ ਸਿਮਰਨ ਕੌਰ ਕੇ ਯਹਾਂ ਸੇ ਗਲਤੀ ਮਾਰਨੇ ਕਾ ਟਾਈਮ ਆ ਚੁੱਕਾ ਲੇਕਿਨ ਜਾਣੇ ਸੇ ਪਹਿਲੇ ਸ਼ੋਅ ਕੇ ਆਖਰੀ ਦੋ ਗਾਣੇ
1: ਜਾਣੇ ਦੋ ਨਾ ਮੁਝੇ ਤੋ ਜਾਣੇ ਦੋ ਨਾ ਹੈ ਨਾ ਤੇਰੇ